0: ਲੇਕਿਨ ਪੰਜਾਬੀ ਵੀ ਬੋਲ ਲੈਤੇ ਯਾਰ। ਉਹ ਜੀ ਯਾਰ ਪੰਜਾਬੀ ਬੋਲ ਲਿੱਤਾ, ਤੁਸੀਂ ਜਾਣਦੇ ਨਹੀਂ ਯਾਰ ਪੰਜਾਬੀ ਵੀ ਬੋਲ ਲਿੱਤਾ ਜੇ, ਮਦਰਾਸੀ ਵੀ ਬੋਲ ਲੈਤੇ, ਅਯੇ ਯਾ ਮਦਰਾਸੀ ਵੀ ਬੋਲਤਾ ਜੇ ਮਦਰਾਸੀ। ਲੇਕਿਨ ਯਾਰ ਇੱਕ ਬਾਤ ਬਤਾ ਯਾਰ ਮਕਰੰਦ ਭਾਈ, ਤੁਮ ਕੋਈ ਇੰਟਰਨੈਸ਼ਨਲ ਭਾਸ਼ਾ ਜਾਣਦੇ ਹੋ ਕਿ ਨਹੀਂ, ਕੋਈ ਬਾਹਰ ਕੀ ਭਾਸ਼ਾ? ਅੰਗਰੇਜ਼ੀ ਭਾਸ਼ਾ ਆਤੀ ਨਾ ਯਾਰ? ਨਹੀਂ, ਬਹੁਤ ਤਾਂ ਸਭਕੋ ਆਤੀ ਅੰਗਰੇਜ਼ੀ ਭਾਸ਼ਾ ਤਾਂ ਯਾਰ ਸਭਕੋ ਆਤੀ। ਨਹੀਂ ਔਰ ਕੋਈ ਭਾਸ਼ਾ? ਔਰ ਕੋਈ, ਔਰ ਕੋਈ ਬਹੁਤ ਸੀ ਭਾਸ਼ਾ, ਨਹੀਂ ਕੋਈ ਤਾਂ ਭਾਸ਼ਾ ਆਤੀ ਹੋਗੀ। ਹਾਂ ਆਤੀ ਹੈ ਭਾਈ, ਚੀਨੀ ਬੋਲ ਲੈਤੇ। ਅਰੇ ਚੀਨੀ ਬੋਲ ਲੈਤੇ, ਬਹੁਤ ਸਹੀ ਯਾਰ, ਮਤਲਬ ਚੀਨੀ ਬੋਲ ਲੈਤੇ ਯਾਰ, ਬਹੁਤ ਸਹੀ ਯਾਰ। ਅੱਛਾ ਬੋਲ ਕੇ ਦਿਖਾਓ। ਨਹੀਂ ਹਮ ਬੋਲ ਕੇ ਤਾਂ ਦਿਖਾ, ਲੇਕਿਨ ਤੁਮੇ ਸਮਝ ਮੈਂ ਆਏਗੀ? ਨਹੀਂ ਯਾਰ, ਅਬ ਯਾਰ ਸਮਝ ਮੈਂ ਤਾਂ ਨਹੀਂ ਆਏਗੀ ਯਾਰ, ਪਰ ਅਬ ਕੁਝ ਬੋਲ ਕੇ ਦਿਖਾ। ਅੱਛਾ ਬਤਾਓ ਕਿਆ ਬੋਲੇ? ਅਬ ਐਸਾ ਕਰੋ, ਜੈਸੇ ਮਾਨ ਲਓ ਤੁਮ ਇਧਰ ਖੜੇ ਹੋ ਔਰ ਉਧਰ ਕੋਈ ਆਦਮੀ ਹੈ ਔਰ ਤੁਮੇ ਉਸ ਆਦਮੀ ਕੋ ਬੁਲਾਨਾ ਹੈ, ਕੈਸੇ ਬੁਲਾਓਗੇ? ਹਮਨੇ ਕਿਹਾ ਠੀਕ, ਅਭੀ ਬਤਾਤੇ ਹੈਂ। ਦੇਖੋ ਹਮ ਇਧਰ ਖੜੇ ਹੈ, ਵੋ ਆਦਮੀ ਉਧਰ ਖੜਾ ਹੈ, ਹਮੇ ਉਸਕੋ ਬੁਲਾਨਾ ਹੈ, ਕਹਿਣਾ ਹੈ ਭਾਈ ਇਧਰ ਆਓ। ਹਿੰਦੀ ਮੇ ਕਹੇਂਗੇ ਇਧਰ ਆਓ, ਚੀਨੀ ਮੇ ਕਿਆ ਕਹੇਂਗੇ? ਪਿੰਗ ਪੋਂਗ।
1: ਗਜਬ ਯਾਰ, ਗਜਬ ਕਰ ਦਿਆ ਯਾਰ, ਮਤਲਬ ਤੁਮੇ ਚੀਨੀ ਬੋਲ ਲਿਆ, ਬਹੁਤ ਅੱਛੀ ਯਾਰ, ਬਹੁਤ ਸਹੀ।
0: ਅੱਛਾ ਇੱਕ ਹੋਰ ਬਤਾਓ, ਅਬ ਕਿਆ ਬਤਾਏ ਯਾਰ? ਨਹੀਂ ਮਾਨ ਲਓ ਉਸੀ ਆਦਮੀ ਕੋ ਵਾਪਸ ਭੇਜਣਾ ਹੋ ਤੋ ਕਿਆ ਬੋਲੋਗੇ ਚੀਨੀ ਮੇ? ਵਾਪਸ ਕਿਉਂ ਭੇਜੇਂਗੇ? ਹਮ ਉਧਰ ਚਲੇ ਜਾਏਂਗੇ, ਫਿਰ ਬੋਲੇਂਗੇ ਪਿੰਗ ਪੋਂਗ।
2: ਰਾਜੇਸ਼ ਮਿਸ਼ਰਾ, ਲਗਤਾ ਹੈ ਆਪਕੇ ਘਰ ਕੇ ਪਿਛਵਾੜੇ ਛੁਪ ਕਰ ਮੀਆਂ ਬੀਬੀ ਕੀ ਬਾਤੇ ਖੂਬ ਸੁਣਤੇ ਹੈਂ, ਇਸਲੀਏ ਯੇ ਪ੍ਰਾਈਵੇਟ ਬਾਤੇਂ ਸੁਣਾਤੇ ਜ਼ਿਆਦਾ ਹੈਂ। ਦੇਖੇ ਜ਼ਰਾ ਕਿਆ ਸੁਣਾ ਰਹੇ ਹੈਂ।
3: ਲੀਜੀਏ, ਅਬ ਹਾਸ਼ ਕੇ ਇਸ ਕ੍ਰਮ ਮੈਂ ਆਪਕੋ ਲੈ ਚੱਲ ਰਹਾ ਹੂੰ, ਐਸੇ ਵਿਅਕਤੀਓਂ ਕੀ ਓਰ ਜਿਸ ਕੀ ਲਾਈਨ ਮੈਂ ਖੁਦ ਲੱਗ ਚੁੱਕਾ ਹੂੰ, ਯਾਨੀ ਕਿ ਜਬ ਬਾਲ ਝਰਨੇ ਲਗਤੇ ਹੈਂ ਔਰ ਬਾਲ ਕਮ ਹੋਣੇ ਲਗਤੇ ਹੈਂ ਤੋ ਵਿਅਕਤੀ ਕੇ ਚਿਹਰੇ ਮੇਂ ਵੀ ਅੰਤਰ ਆ ਜਾਤਾ ਹੈ, ਉਸਕੇ ਵਿਚਾਰੋਂ ਮੇਂ ਵੀ ਅੰਤਰ ਆ ਜਾਤਾ ਹੈ ਔਰ ਲੋਗੋਂ ਕੋ ਦੇਖਨੇ ਕਾ ਨਜ਼ਰੀਆ ਵੀ ਬਦਲ ਜਾਤਾ ਹੈ। ਕੁਛ ਲੋਕ ਬਾਲ ਝੜਨੇ ਕੇ ਬਾਅਦ, ਚਾਂਦ ਝੜਨੇ ਕੇ ਬਾਅਦ ਉਸਕੋ ਛੁਪਾਨੇ ਕੇ ਪ੍ਰਯਾਸ ਮੇਂ ਰਹਤੇ ਹੈ ਕਿ ਉਨਕੋ ਲੋਕ ਯੇ ਨਾ ਕਹਿ ਸਕੇਂ ਕਿ ਭਈਆ ਬਾਲ ਨਹੀਂ ਹੈ, ਇਨਕੀ ਚਾਂਦ ਨਿਕਲ ਆਈ ਹੈ, ਇਨਕੀ ਯੇ ਗੰਜੇ ਹੋ ਗਏ ਹੈਂ। ਤੋ ਯੇ ਸਭ ਚੀਜ਼ੋਂ ਸੇ ਬਚਨੇ ਕੇ ਲੀਏ ਲੋਕ ਆਪਣੇ ਆਪਣੇ ਪ੍ਰਯੋਗ ਕਰਨੇ ਲਗਤੇ ਹੈਂ। ਅੱਜ ਕੱਲ੍ਹ ਪਹਿਲੇ ਤੋ ਮਹਿਲਾਏ ਸ਼ੁਰੂ ਸੇ ਹੀ ਆਪਣੇ ਲੀਏ ਚਿੰਤਿਤ ਹੋਤੀ ਥੀ, ਕਿੰਤੂ ਪੁਰਸ਼ੋਂ ਕੋ ਵੀ ਆਪਣੇ ਦੇਖਾ ਹੋਗਾ ਕਿ ਕਈ ਵਾਰ ਆਪਾਂ ਸੰਡੇ ਕੋ ਕਿਸੀ ਕੇ ਘਰ ਚਲੇ ਜਾਓ ਤੋ ਆਪਾਂ ਨੂੰ ਲੱਗਦਾ ਅਰੇ ਭਈਆ ਕਿਆ ਹੋ ਗਿਆ, ਗੋਬਰ ਮੇਂ ਗਿਰ ਗਏ ਕਿਆ, ਗੋਬਰ ਮੇਂ ਗਿਰ ਗਏ? ਨਹੀਂ ਜੀ, ਸਿਰ ਮੇਂ ਕਿਆ ਲਗਾ? ਨਹੀਂ ਮਹਿੰਦੀ ਲਗਾਈ ਥੀ। ਅੱਛਾ ਅੱਛਾ ਅੱਛਾ, ਪੂਰੇ ਲਿਪਟੇ ਹੋਏ ਚਿਪਕੇ ਹੋਏ ਆਪਣਾ ਖੜੇ, ਕਿਆ ਯਾਰ ਅੱਜ ਕੱਲ੍ਹ ਯਾਰ ਅਚਾਨਕ ਬਾਲ ਗਿਰਨੇ ਲੱਗੇ ਯਾਰ ਭਈਆ, ਤੋ ਮਿਸਿਸ ਕਿਆ ਹੈ ਕਿ ਮਹਿੰਦੀ ਲਗਾਤੀ ਹੈ, ਤੋ ਬੋਲੀ ਕਿ ਆਪ ਵੀ ਸੰਡੇ ਕੇ ਸੰਡੇ ਮਹਿੰਦੀ ਲਗਾ ਲਿਆ ਕਰੋ। ਅੱਛਾ ਤੋ ਉਸਸੇ ਬਾਲ ਨਹੀਂ ਗਿਰਤੇ ਕਿਆ? ਨਹੀਂ ਕੁਛ ਕੰਮ ਤੋ ਹੁਏ, ਆਪਕੇ ਪਾਸ ਕੋਈ ਤਰੀਕਾ? ਕਿ ਹਾਂ ਹੈ, ਕਿਆ ਕਰਨਾ ਪੜੇਗਾ? ਅੰਦਰ ਸੇ ਗਠਾਨ ਲਗਾ ਦੋ। ਬਾਲ ਝੜਨੇ ਕੀ ਇਹ ਸਮੱਸਿਆ ਬੜੀ ਕਠਿਨ ਹੋ ਗਈ, ਲੋਕ ਬੜੇ ਆਪਣੇ ਆਪ ਕੋ ਬੜਾ ਦੁਖੀ ਮਹਿਸੂਸ ਕਰਨੇ ਲਗਤੇ ਜਬ ਸੇ, ਹਾਲਾਂਕਿ ਕੁਛ ਹੀਰੋ ਜਿਨਕੀ ਚਾਂਦ ਹੈ ਔਰ ਬੜੀਆਂ ਟਾਪ ਚੱਲ ਰਹੇ, ਜਬ ਸੇ ਕੁਛ ਲੋਕ ਕੰਗੀ ਕਰਤੇ ਵਕਤ ਆਪਣੇ ਆਪ ਕੋ ਉਸ ਹੀਰੋ ਸੇ ਤੁਲਨਾ ਕਰਨੇ ਲੱਗੇ, ਤੋ ਕੁਛ ਲੋਕੋਂ ਕੇ ਚਿਹਰੇ ਮੇਂ ਚਮਕ ਦਿਖ ਜਾਤੀ ਹੈ ਕਿ ਭਈਆ ਉਸਕੇ ਵੀ ਹੈ ਚਾਂਦ ਹੈ, ਆਪਣੀ ਵੀ ਚਾਂਦ ਹੈ, ਕੋਈ ਬਾਤ ਨਹੀਂ। ਕਿੰਤੂ ਬਾਕੀ ਲੋਕ ਆਪਨੇ ਦੇਖਾ ਹੋਗਾ ਕਿ ਪੂਰੇ ਸਾਹਮਣੇ ਸੇ ਸਾਫ, ਪੀਛੇ ਥੋੜੇ ਸੇ ਬਾਲ ਔਰ ਉਨਕੋ ਬੜੀ ਸਟਾਈਲ ਸੇ ਐਸਾ ਲਾ ਕਰ ਪੀਛੇ ਸੇ ਸਾਹਮਣੇ ਤੱਕ ਚਿਪਕਾ ਦੇਤੇ ਹੈਂ, ਐਸਾ ਚਿਪਕਾ ਦੇਤੇ ਹੈਂ ਔਰ ਅਗਰ ਉਸਮੇਂ ਡਾਈ ਕਾਲੇ ਕਰ ਦਿਆ ਹੋ ਤੋ ਐਸਾ ਲੱਗਤਾ ਜੈਸੇ ਡਾਮਲੀਕਰਨ ਕੀਆ ਗਿਆ, ਜੈਸੇ ਕਹੀਂ ਰੋਡ ਪਰ ਅਲਗ ਸੇ ਥਿਗਰਾ ਸਾ ਨਹੀਂ ਲਗਾ ਦੇਤੇ ਹੈਂ, ਥੋੜਾ ਸਾ ਗੱਡੇ ਕੋ ਭਰਾ ਗਿਆ ਡਾਮਲੀਕਰਨ, ਵੈਸਾ ਕਰਕੇ ਛਿਪਕਾ ਦੇਤੇ ਹੈਂ। ਕਈ ਲੋਕੋਂ ਕੋ ਆਪਨੇ ਦੇਖਾ ਹੋਗਾ ਕਿ ਮਾਂਗ ਆਪਣੇ ਆਪ ਬੀਚ ਸੇ ਨਿਕਲਨੇ ਲਗਤੀ ਹੈ, ਅਬ ਆਪ ਉਨਸੇ ਪੁੱਛੋ ਕਿਉਂ ਭਈਆ ਕਿਆ ਹੋ ਗਿਆ? ਅਰੇ ਯਾਰ ਅਜੀਬ ਬਿਮਾਰੀ ਹੋ ਗਈ। ਕਿਆ ਅਜੀਬ? ਅਰੇ ਯਾਰ ਜੇ ਮਾਂਗ ਜੋ ਥੀ ਜੀ ਖਿਸਕ ਖਿਸਕ ਕੇ ਬੀਚ ਮੇਂ ਆ ਗਈ। ਕਈ ਲੋਕੋਂ ਕੀ ਚਾਂਦ ਨਿਕਲਤੀ ਹੈ ਔਰ ਵੋ ਦਾੜੀ ਬੜਾਨਾ ਸ਼ੁਰੂ ਕਰ ਦੇਤੇ ਹੈ, ਯਹਾਂ ਜੋ ਸਾਫ ਹੁਆ ਯਹਾਂ ਦਾੜੀ ਬੜ ਗਈ। ਲੋਕ ਕਵਿਆ ਸਾਫ ਤੂੰ ਪੈਸਾ ਕਮਾ ਰਹੇ ਹੋ ਯਾਰ, ਕਾਏ ਹੈ ਬਿਲਕੁਲ ਗਜਬ ਯਾਰ, ਕਾਏ ਕਾ ਪੈਸਾ ਭਈਆ? ਅਰੇ ਤੋ ਜੇ ਦੇਖੋ ਚਾਂਦ, ਅਰੇ ਕਾ ਚਾਂਦ, ਉਹ ਦਾੜੀ ਕਾ ਬੜਾ ਲਈ ਯਾਰ ਆਪਣੇ, ਦਾੜੀ ਕਹਾਂ ਬੜਾ ਲਈ ਜੇ ਬਿਮਾਰੀ ਅਜੀਬ ਸੀ ਹੋ ਗਈ, ਕਾ ਬਿਮਾਰੀ ਹੋ ਗਈ? ਅਰੇ ਜੇ ਬਾਲ ਪੂਰੇ ਤੇ ਸੀ ਨਿਕਲ ਆਏ। एक चांद वाले भाई साहब से हमने पूछा कि भाई साहब आपकी चांद है, आपको क्या परेशानी होती है? बोले कुछ नहीं भैया, जब मैं सुबह मौत होता हूँ तो ये समझ में नहीं आता चेहरा कहाँ तक है। चांद निकलने से चेहरे की क्रीम और इसके खर्चे अलग बढ़ जाते, ऊपर तक की व्यवस्थाएं अलग बढ़ जाती हैं। महिलाओं के तो वैसे बहुत कम चांद निकलती है, अगर निकलती हो तो आप कल्पना करो कि कितना ख़राब लगेगा। और अगर चांद निकलने लगे तो ये जो हिंदुस्तान की परंपरा घूंघट वाली जो परंपरा महिलाएं भूल गई हैं वो फिर से अपने आप चालू हो जाएगी।
4: बहुत बढ़िया।
3: जब लोग कहेंगे कि देखो रामलाल की बहू कितनी होशियार है, बिल्कुल हमेशा घूंघट डाली रहती, फालतू बात नहीं करो कि बाल झर गए चांद निकल आई ये सब घूंघट डाल। नकली बाल लगाने की भी अब व्यवस्थाएं खूब बढ़ती जा रही हैं, आए दिन आप लोग देखते हैं कि नकली बाल लगा के। अब कई बार क्या होता है कि अपन मान लो हमेशा किसी को बिग में देखते हैं, बिग लगाए हुए देखते हैं, और उसके घर पहुंच जाएं और वो मान लो बिग नहीं लगाए हुए, तो अपन अब उसी से पूछ रहे हैं, कहीं भैया भैया कहाँ गए, आओ ना राजेश भाई आओ ना, नहीं नहीं भैया कहाँ, बड़े भैया, अरे आओ यार पहचान नहीं रहे, नहीं पहचान गए ना आप तो, मतलब श्यामू भैया के पिताजी कहलाए ना, अरे नहीं यार हम ही, अरे आप बाल, अरे बिग था ना, अरे यार भैया आज तक समझे भी नहीं आया। अब ऐसे लोगों की अगर शादी हो जाए तो जब लड़की देखने गए तो बढ़िया बिग लगा के गए, बिग लगा के गए, बड़ी बहुत बढ़िया भैया यार गजब के बाल हैं, अरे आज के समय में ऐसे बाल, यानी देखो लड़का जरूर अच्छा खाते पीते उसका है, जब ही तो उसके इतने बाल हैं। शादी हुई, पगड़ी लगाई, पगड़ी में भी वो अपना संभाले लड़का, कमल दब अपने कल में दबाएगी जिसमें बिग ना खिसक जाए, पगड़ी उतरती जाती रही। दूसरी विदा के टाइम पे अब ये बात कैसे पता चली कि जब एक जिसके बाल नहीं थे उनसे इंटरव्यू में पूछा गया कि साहब आपके बाल नहीं थे आपकी शादी कैसे हुई, बोले नकली बिग बाल लगा के गया लड़की देखने गया। अच्छा फिर क्या हुआ, लड़की पसंद आ गई, अच्छा ठीक, फिर उसके बाद कह ले मैं दूसरी विदा कराने गया, अच्छा फिर क्या हुआ, फिर क्या जबलपुर गया भैया दूसरी विदा में, तो अब लोग बोले कि जिया जी ग्वारी घाट चलो नर्मदा किनारे नहाने के लिए, तो मैंने कहा भैया मैं नर्मदा जी चलूंगा जरूर किंतु नहाऊंगा नहीं। कहने क्यों क्यों बोला आपने, नहाते तो यार क्या है कि अब बाल उतारना पड़ते तो समझ में आ जाते कि जीजा टकला है। चक्कर में अपन ने कहा कि मैं नहाऊंगा नहीं, सिर्फ दूर से प्रणाम करूं। साले लोग कहने चलो जीजा नहाना नहीं, नर्मदे हर करके चले आना। मैं गया भैया, अब जब मैं गया तो बढ़िया साले लोग ने बोला अच्छा जिया जी नहाना नहीं किंतु तेल लगा लो मालिश बढ़िया नर्मदा किनारे माँ के दर्शन, और कहने जबरन कहने यार डुबकी लगवा दी। फिर क्या हुआ, फिर क्या हुआ, अब वो जीजा थोड़ी देर बाद लगे चिल्लाने जीजा बहगो जीजा बहगो जीजा बहगो जीजा बहगो, कहले हाँ अबे हमारे बाल बहे जाए अभी लड़का हमारे साले पीछे पीछे तैरत जाए जीजा बहगो जीजा बहगो। फिर कहा हमने कही हम तुम्हारे जीजा, तो कहले हमें इतनो मारो यार, कहले टकला जीजा बंदा। फिर अरे फिर क्या, अब 20 दिन हो गया भाई साहब अभी तक परेशान है, मेरी बीवी भी मानने तैयार नहीं है, वो भी कहती नहीं वो उनके तो बहुत अच्छे बाल थे आप तो टकला हो। तो कहने भाई साहब ऐसा है बिग लगाने से फायदा भी है तो नुकसान भी है। हमने हाँ भाई साहब ये तो आपने अच्छा बता दिया, मेरे भी बाल अब कम हो रहे हैं तो मैं कभी बिग नहीं लगाऊं। कहने बिल्कुल मत लगाओ, जो ईश्वर ने जैसा दिया वैसे ही रहो, उसी रूप को प्राप्त करते रहो, ज्यादा लफड़े में मत पड़ो। अच्छा अच्छा ये बहुत अच्छा आपने बता दिया। तो ये बात हुई जिनके बाल नहीं हैं या जिनके बाल झड़ने वाले हैं उनके लिए मैंने आपके बीच में यह हास्य व्यंग प्रस्तुत किया। लीजिए हंसना मना है इस आकाशवाणी के कार्यक्रम में, आपको एक और व्यंग की ओर ले चल रहा हूँ कि वही चीज़ आप लोग सुनते हैं, वही चीज़ हम सुनते हैं, वही चीज़ आप देखते हैं, वही चीज़ एक व्यंग्यकार हास्य कलाकार देखता है, तो उसके नज़रिए को हम प्रस्तुत करते हैं और फिर बात होती है कि हंसना मना है। तो कैसे अनाउंसमेंट हो रहा है प्लेटफार्म नंबर 1 और 2 3 पर रेलवे स्टेशन पर, वो आप कैसा सुनाई आपको दे रहा है ये मैं आपके बीच में पेश कर रहा हूँ कि प्लेटफार्म नंबर 1 पर जो अनाउंसमेंट सुनाई देता है वो बड़ा साफ सुनाई देता है और प्लेटफार्म नंबर 2 पर जो अनाउंसमेंट होता है वो इतनी दूरी हो जाती है कि हमको कुछ अजीब सुनाई देता है। 3 नंबर प्लेटफार्म पर अनाउंसमेंट और अजीब सुनाई देता है। 4 प्लेटफार्म नंबर पर अनाउंसमेंट और अजीब सुनाई देता है।